0: ਕਰਦੇ ਕਦੇ ਕਮਜ਼ੋਰ ਨਾ ਹੋਏ ਅਤੇ ਉਹਨਾਂ ਦੀ ਸਿਆਣਪ ਸੂਝਵਾਨ ਅਤੇ ਤੀਖਣ ਬੁੱਧੀ ਦੇ ਚਰਚੇ ਹਰ ਥਾਂ ਹੁੰਦੇ ਰਹੇ। ਛੋਟੀ ਉਮਰ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਲੜਾਈਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। ਇਹ ਉਹ ਸਮਾਂ ਸੀ ਜਦੋਂ ਪੰਜਾਬ ਕਈ ਮਿਸਲਾਂ ਵਿੱਚ ਵੰਡਿਆ ਹੋਇਆ ਸੀ। ਹਰ ਮਿਸਲ ਆਪਣੇ ਖੇਤਰ ਵਿੱਚ ਪ੍ਰਭਾਵ ਰੱਖਦੀ ਸੀ, ਪਰ ਇਹਨਾਂ ਵਿੱਚ ਏਕਤਾ ਦੀ ਕਮੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਿਆਣਪ ਨਾਲ ਸਾਰੀਆਂ ਮਿਸਲਾਂ ਨੂੰ ਇੱਕਜੁੱਟ ਕੀਤਾ ਤਾਂ ਕਿ ਪੰਜਾਬ ਮਜ਼ਬੂਤ ਬਣ ਸਕੇ। ਸੰਨ 1799 ਵਿੱਚ ਲਾਹੌਰ ਦੀ ਜੰਗ ਜਿੱਤਣ ਤੋਂ ਬਾਅਦ ਉਹਨਾਂ ਨੇ ਲਾਹੌਰ ਵਿੱਚ ਸੋਨੇ ਦੇ ਸਿੱਕੇ ਵੀ ਚਲਾਏ। ਇਹਨਾਂ ਸਿੱਕਿਆਂ ਨੂੰ ਨਾਨਕਸ਼ਾਹੀ ਸਿੱਕੇ ਕਿਹਾ ਜਾਂਦਾ ਸੀ, ਜਿਨ੍ਹਾਂ 'ਤੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਲਿਖਿਆ ਹੋਇਆ ਸੀ। ਇਹ ਉਹਨਾਂ ਦੀ ਜੰਗਾਂ ਦੀ ਜਿੱਤ ਦੀ ਸ਼ੁਰੂਆਤ ਸੀ। ਇਸ ਦੇ 2 ਸਾਲ ਬਾਅਦ ਸੰਨ 1801 ਈਸਵੀ ਵਿੱਚ ਉਹਨਾਂ ਦੀ ਮਹਾਰਾਜਾ ਵਜੋਂ ਤਾਜਪੋਸ਼ੀ ਕੀਤੀ ਗਈ। ਜਦੋਂ ਉਹਨਾਂ ਦੀ ਤਾਜਪੋਸ਼ੀ ਕੀਤੀ ਗਈ ਤਾਂ ਸ਼ੇਰੇ ਪੰਜਾਬ ਨੇ ਉਸ ਤਖ਼ਤ ਦੇ ਉੱਪਰ ਬੈਠਣ ਤੋਂ ਇਨਕਾਰ ਕਰ ਦਿੱਤਾ ਜਿਸ ਤਖ਼ਤ 'ਤੇ ਬੈਠ ਕੇ ਮੁਗਲਾਂ ਨੇ ਪੰਜਾਬ 'ਤੇ ਜ਼ੁਲਮ ਕੀਤੇ ਸੀ। ਤਖ਼ਤ ਦੀ ਬਜਾਏ ਉਹਨਾਂ ਨੇ ਇੱਕ ਕੁਰਸੀ 'ਤੇ ਬੈਠ ਕੇ ਆਪਣਾ ਰਾਜ ਭਾਗ ਸੰਭਾਲਿਆ ਅਤੇ ਆਪਣੇ ਆਖਰੀ ਸਾਹਾਂ ਤੱਕ ਪੰਜਾਬ 'ਤੇ ਰਾਜ ਕੀਤਾ। ਉਹ ਹਮੇਸ਼ਾ ਆਪਣਾ ਦਰਬਾਰ ਦੀਵਾਨੇ ਆਮ ਵਿੱਚ ਲਗਾਇਆ ਕਰਦੇ ਸਨ ਤਾਂ ਕਿ ਉਹ ਆਮ ਲੋਕਾਂ ਦੇ ਨੇੜੇ ਰਹਿ ਸਕਣ। ਇੱਥੋਂ ਹੀ ਸ਼ਕਤੀਸ਼ਾਲੀ ਸਿੱਖ ਰਾਜ ਦੀ ਸਥਾਪਨਾ ਹੋਈ ਅਤੇ ਪੰਜਾਬ ਵਿੱਚ ਏਕਤਾ ਅਤੇ ਖੁਸ਼ਹਾਲੀ ਦਾ ਆਗਮਨ ਹੋਇਆ। ਉਹਨਾਂ ਨੇ ਹੌਲੀ ਹੌਲੀ ਰਾਜ ਦੀਆਂ ਸਰਹੱਦਾਂ ਨੂੰ ਵਧਾਇਆ ਅਤੇ ਇੱਕ ਪਾਸੇ ਸਤਲੁਜ ਦੇ ਕੰਢੇ ਤੋਂ ਲੈ ਕੇ ਕਾਬਲ ਕੰਧਾਰ ਤੱਕ ਅਤੇ ਦੂਜੇ ਪਾਸੇ ਕਸ਼ਮੀਰ ਤੋਂ ਲੈ ਕੇ ਸਿੰਧ ਵਰਗੇ ਖੇਤਰ ਪੰਜਾਬ ਦਾ ਹਿੱਸਾ ਬਣੇ। ਉਸ ਸਮੇਂ ਪੰਜਾਬ ਭਾਰਤ ਦਾ ਹੀ ਨਹੀਂ ਬਲਕਿ ਏਸ਼ੀਆ ਦਾ ਸਭ ਤੋਂ ਅਮੀਰ ਰਾਜ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਫੌਜ ਉਸ ਸਮੇਂ ਦੀਆਂ ਫੌਜਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਫੌਜ ਸੀ। ਉਹਨਾਂ ਨੇ ਲਗਭਗ 10 ਜੰਗਾਂ ਲੜੀਆਂ ਅਤੇ ਸਾਰੀਆਂ ਵਿੱਚ ਜਿੱਤ ਹਾਸਲ ਕੀਤੀ। ਖਾਲਸਾ ਫੌਜ ਇਕਲੌਤੀ ਅਜਿਹੀ ਫੌਜ ਸੀ ਜਿਸਨੇ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ। ਮਹਾਰਾਜਾ ਰਣਜੀਤ ਸਿੰਘ ਹਰ ਲੜਾਈ ਵਿੱਚ ਜਾਣ ਤੋਂ ਪਹਿਲਾਂ ਅਤੇ ਵਾਪਸੀ ਆਉਣ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੇ ਸੀ। ਉਹਨਾਂ ਦਾ ਸਿੱਖ ਧਰਮ ਲਈ ਵਿਸ਼ਵਾਸ, ਸ਼ਰਧਾ ਅਤੇ ਪ੍ਰੇਮ ਬਹੁਤ ਸੀ। ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੀਰੇ ਮੋਤੀਆਂ ਵਾਲਾ ਸਿਹਰਾ ਅਤੇ ਗੁਰਦੁਆਰਾ ਸਾਹਿਬ ਲਈ ਕਾਫ਼ੀ ਵੱਡੀ ਮਾਤਰਾ ਵਿੱਚ ਧਨ ਵੀ ਭੇਟ ਕੀਤਾ। ਇਸ ਤੋਂ ਇਲਾਵਾ ਉਹਨਾਂ ਦੀ ਸਰਪ੍ਰਸਤੀ ਹੇਠ ਤਖ਼ਤ ਸ੍ਰੀ ਪਟਨਾ ਸਾਹਿਬ ਬਿਹਾਰ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਮੇਤ ਕਈ ਗੁਰਦੁਆਰਿਆਂ ਦਾ ਨਿਰਮਾਣ ਹੋਇਆ। ਮਹਾਰਾਜਾ ਰਣਜੀਤ ਸਿੰਘ ਹਰ ਧਰਮ ਦਾ ਆਦਰ ਕਰਦੇ ਸੀ, ਇਸ ਲਈ ਜਦੋਂ ਵੀ ਗੁਰਦੁਆਰਾ ਸਾਹਿਬ ਲਈ ਉਹ ਧਨ ਜਾਂ ਸੋਨਾ ਭੇਟ ਕਰਦੇ ਸੀ, ਨਾਲ ਹੀ ਉਹ ਮੰਦਰ ਅਤੇ ਮਸਜਿਦ ਲਈ ਵੀ ਉਨਾ ਹੀ ਧਨ ਜਾਂ ਸੋਨਾ ਭੇਟ ਕਰਦੇ ਸੀ। ਉਹਨਾਂ ਦੇ ਰਾਜ ਧਰਮ ਨਿਰਪੱਖਤਾ ਵਾਲਾ ਰਾਜ ਸੀ। ਉਹ ਕਿਸੇ ਵੀ ਇੱਕ ਧਰਮ ਦਾ ਪੱਖ ਨਹੀਂ ਸੀ ਲੈਂਦੇ। ਉਹਨਾਂ ਦੇ ਰਾਜ ਦੇ ਸਮੇਂ ਹਰ ਮਨੁੱਖ ਨੂੰ ਧਾਰਮਿਕ ਆਜ਼ਾਦੀ ਮਿਲੀ ਹੋਈ ਸੀ। ਹਿੰਦੂ, ਮੁਸਲਮਾਨ ਅਤੇ ਸਿੱਖ ਦਾ ਵਿਤਕਰਾ ਉਹਨਾਂ ਦੇ ਮਨ ਵਿੱਚ ਕਦੇ ਨਹੀਂ ਆਇਆ ਸੀ। ਫੌਜ ਵਿੱਚ ਉਹਨਾਂ ਦੀ ਯੋਗਤਾ ਅਨੁਸਾਰ ਉੱਚ ਅਹੁਦੇ ਦਿੱਤੇ ਜਾਂਦੇ ਸੀ। ਇਸ ਦੇ ਨਾਲ ਹੀ ਸ਼ੇਰੇ ਪੰਜਾਬ ਨੇ ਆਪਣੀ ਫੌਜ ਵਿੱਚ ਯੂਰੋਪੀ ਅਫਸਰ ਵੀ ਭਰਤੀ ਕੀਤੇ ਸੀਗੇ। ਮਹਾਰਾਜਾ ਰਣਜੀਤ ਸਿੰਘ ਬੇਸ਼ੱਕ ਆਪ ਸਾਦਗੀ ਪਸੰਦ ਇਨਸਾਨ ਸਨ, ਉਹ ਹਮੇਸ਼ਾ ਸਾਦੇ ਲਿਬਾਸ ਹੀ ਪਾਉਂਦੇ ਸਨ, ਪਰ ਉਹਨਾਂ ਨੇ ਆਪਣੇ ਦਰਬਾਰੀਆਂ ਨੂੰ ਸੁੰਦਰ ਅਤੇ ਕੀਮਤੀ ਪੋਸ਼ਾਕ ਪਹਿਨ ਕੇ ਆਉਣ ਲਈ ਇਜਾਜ਼ਤ ਦਿੱਤੀ ਹੋਈ ਸੀ। ਉਹ ਆਪ ਸੂਰਮਿਆਂ ਵਾਂਗ ਕਮਰ ਕੱਸਾ ਸਜਾਉਂਦੇ ਸਨ। ਉਹ ਆਪਣੇ ਆਪ ਨੂੰ ਮਹਾਰਾਜਾ ਘੱਟ ਅਤੇ ਆਪਣੀ ਪ੍ਰਜਾ ਦਾ ਸੇਵਾਦਾਰ ਜ਼ਿਆਦਾ ਸਮਝਦੇ ਸਨ। ਉਹ ਜਾਣਦੇ ਸਨ ਕਿ ਕਿਸੇ ਵੀ ਰਾਜ ਦੀ ਅਸਲ ਤਾਕਤ ਉਸਦੀ ਫੌਜ ਦੇ ਨਾਲ ਨਾਲ ਪ੍ਰਜਾ ਵੀ ਹੁੰਦੀ ਹੈ। ਇਸ ਲਈ ਉਹ ਲੋਕਾਂ ਦੀ ਭਲਾਈ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਸਨ ਅਤੇ ਆਪਣੀ ਪ੍ਰਜਾ ਦੀ ਜ਼ਰੂਰਤਾਂ ਅਤੇ ਖੁਸ਼ੀ ਨੂੰ ਜਾਣਨ ਲਈ ਉਹ ਕਈ ਵਾਰ ਭੇਸ ਬਦਲ ਕੇ ਵੀ ਘੁੰਮਦੇ ਸਨ। ਇੱਕ ਵਾਰ ਜਦੋਂ ਰਾਜ ਵਿੱਚ ਅਕਾਲ ਪੈ ਗਿਆ ਤਾਂ ਮਹਾਰਾਜਾ ਨੇ ਖਜ਼ਾਨੇ ਖੋਲ੍ਹ ਦਿੱਤੇ ਕਿ ਪ੍ਰਜਾ ਆ ਕੇ ਲੈ ਜਾਵੇ, ਤਾਂ ਉੱਥੇ ਇੱਕ ਬਜ਼ੁਰਗ ਦਾਦਾ ਅਤੇ ਨਿੱਕਾ ਪੋਤਰਾ ਲੈਣ ਆਏ, ਪਰ ਬਜ਼ੁਰਗ ਹੋਣ ਕਾਰਨ ਉਸਦੇ ਕੋਲੋਂ ਪੰਡ ਚੁੱਕੀ ਨਾ ਗਈ। ਤਾਂ ਮਹਾਰਾਜਾ ਰਣਜੀਤ ਸਿੰਘ ਆਪ ਚਿਹਰਾ ਢੱਕ ਕੇ ਉਹਨਾਂ ਦੀ ਪੰਡ ਚੁੱਕ ਕੇ ਉਹਦੇ ਘਰ ਛੱਡ ਕੇ ਆਏ। ਬਜ਼ੁਰਗ ਦੇ ਪੁੱਛਣ 'ਤੇ ਉਹਨਾਂ ਨੇ ਦੱਸਿਆ ਕਿ ਉਹ ਮਹਾਰਾਜਾ ਰਣਜੀਤ ਸਿੰਘ ਹੀ ਹਨ। ਇਉਂ ਕਈ ਵਾਰ ਸ਼ੇਰੇ ਪੰਜਾਬ ਨੇ ਆਮ ਜਨਤਾ ਦੀ ਮਦਦ ਕੀਤੀ। ਮਦਦਗਾਰ ਹੋਣ ਦੇ ਨਾਲ ਨਾਲ ਉਹ ਸੁਭਾਅ ਪੱਖੋਂ ਦਿਆਲੂ ਵੀ ਬਹੁਤ ਸਨ। ਇੱਕ ਵਾਰ ਦੀ ਗੱਲ ਹੈ, ਜਦੋਂ ਜੰਗਲਾਂ ਵਿੱਚੋਂ ਲੰਘ ਰਹੇ ਸਨ ਤਾਂ ਉਹਨਾਂ ਨੇ ਉੱਥੇ ਕੁਝ ਬੱਚਿਆਂ ਦੀ ਟੋਲੀ ਵੇਖੀ ਜਿਹੜੀ ਬੇਰੀ ਤੋਂ ਪੱਥਰ ਮਾਰ ਕੇ ਬੇਰ ਤੋੜ ਰਹੀ ਸੀ। ਮਹਾਰਾਜਾ ਰਣਜੀਤ ਸਿੰਘ ਬੱਚਿਆਂ ਨੂੰ ਵੇਖਣ ਲਈ ਰੁਕ ਗਏ ਅਤੇ ਅਚਾਨਕ ਇੱਕ ਪੱਥਰ ਆ ਕੇ ਮਹਾਰਾਜਾ ਦੇ ਵੱਜਿਆ ਅਤੇ ਉਹਨਾਂ ਦੇ ਮੱਥੇ ਤੋਂ ਲਹੂ ਵਹਿਣ ਲੱਗ ਪਿਆ। ਇਹ ਵੇਖ ਕੇ ਉਹਨਾਂ ਦੇ ਅੰਗ ਰੱਖਿਅਕ ਨੇ ਬੱਚੇ ਨੂੰ ਫਟਕਾਰਿਆ ਤਾਂ ਬੱਚੇ ਨੇ ਮਾਸੂਮੀਅਤ ਨਾਲ ਕਿਹਾ ਕਿ ਬੇਰੀ ਨੂੰ ਪੱਥਰ ਮਾਰਦੇ ਹਾਂ ਤਾਂ ਉਹ ਸਾਨੂੰ ਮਿੱਠੇ ਫਲ ਦਿੰਦੀ ਹੈ, ਜੇ ਤੁਹਾਨੂੰ ਪੱਥਰ ਲੱਗ ਗਿਆ ਤਾਂ ਤੁਸੀਂ ਸਾਨੂੰ ਸਜ਼ਾ ਦੇ ਰਹੇ ਹੋ। ਇਹ ਸੁਣ ਕੇ ਮਹਾਰਾਜ ਮੁਸਕੁਰਾਏ ਅਤੇ ਉਹਨਾਂ ਨੇ ਬੱਚਿਆਂ ਨੂੰ ਸਜ਼ਾ ਦੇਣ ਦੀ ਬਜਾਏ ਬਹੁਤ ਕੁਝ ਖਾਣ ਪੀਣ ਨੂੰ ਦਿੱਤਾ ਅਤੇ ਉਹਨਾਂ ਨਾਲ ਸਮਾਂ ਬਿਤਾਇਆ। ਇਸੇ ਤਰ੍ਹਾਂ ਮਹਾਰਾਜਾ ਹਰ ਕਿਸੇ ਨਾਲ ਬੜੀ ਨਿਮਰਤਾ ਨਾਲ ਮਿਲਦੇ ਸੀ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਅਜਿਹੀਆਂ ਕਈ ਕਥਾਵਾਂ ਸਾਨੂੰ ਇਤਿਹਾਸ ਵਿੱਚੋਂ ਮਿਲਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਵਰਗਾ ਧਰਮ ਨਿਰਪੱਖ ਰਾਜ ਅੱਜ ਤੱਕ ਕੋਈ ਨਹੀਂ ਕਰ ਪਾਇਆ। ਇਸੇ ਲਈ ਅੱਜ ਤੱਕ ਉਹਨਾਂ ਦੇ ਸਮੇਂ ਵਾਲਾ ਪੰਜਾਬ ਮੁੜ ਨਹੀਂ ਬਣ ਸਕਿਆ। ਉਹਨਾਂ ਦਾ ਜੀਵਨ ਨੌਜਵਾਨਾਂ ਲਈ ਇੱਕ ਪ੍ਰੇਰਣਾ ਸਰੋਤ ਹੈ। ਉਹ ਪੰਜਾਬ ਦੀ ਧਰਤੀ 'ਤੇ ਜੰਮਿਆ ਅਜਿਹਾ ਪੁੱਤ ਹੈ ਜਿਸ ਦੀ ਵੀਰਤਾ ਦੀ ਗਾਥਾ ਸਾਰੇ ਸੰਸਾਰ ਵਿੱਚ ਸੁਣਾਈਆਂ ਜਾਂਦੀਆਂ ਹਨ। ਸਾਨੂੰ ਉਹਨਾਂ ਦੀ ਜਿੱਤਾਂ ਦੇ ਨਾਲ ਨਾਲ ਉਹਨਾਂ ਦੇ ਆਦਰਸ਼ਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਰੂਹ, ਸ਼ਾਨ ਅਤੇ ਗੌਰਵ ਦਾ ਪ੍ਰਤੀਕ ਹਨ।
1: ਵਾਰਤਾ ਤੁਸੀਂ ਸੁਣ ਰਹੇ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਸ਼ੇ 'ਤੇ ਵਾਰਤਾਕਾਰ ਸਨ ਡਾਕਟਰ ਗੁਰਪ੍ਰੀਤ ਕੌਰ। ਅੱਜ ਅੰਤਰਰਾਸ਼ਟਰੀ ਕੌਮਾਂਤਰੀ ਸੂਖਮ ਲਘੂ ਅਤੇ ਦਰਮਿਆਨੇ ਉਦਯੋਗ ਦਿਹਾੜਾ ਮਨਾਇਆ ਜਾ ਰਿਹਾ ਹੈ। ਕੋਈ ਵੀ ਵਿਅਕਤੀ ਰੁਜ਼ਗਾਰ ਤੋਂ ਵਿਹੂਣਾ ਨਾ ਹੋਵੇ ਅਤੇ ਕਿਸੇ ਨੂੰ ਵੀ ਬੇਰੁਜ਼ਗਾਰੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਅੱਜ ਦੀ ਨੌਜਵਾਨ ਪੀੜ੍ਹੀ ਡਿਜੀਟਲ ਯੁੱਗ 'ਚ ਹਰ ਪਾਸੇ ਮੱਲਾਂ ਮਾਰ ਰਹੀ ਏ, ਨਵੀਆਂ ਨਵੀਆਂ ਕਾਢਾਂ ਕੱਢ ਰਹੀ ਏ ਅਤੇ ਉਹਨਾਂ ਦੇ ਹੁਨਰ ਅਤੇ ਕਲਾ ਨੂੰ ਸਰਕਾਰ ਵੀ ਪਛਾਣਦੀ ਹੋਈ ਆਪਣੇ ਰੁਜ਼ਗਾਰ ਸਿਰਜਣ ਦੇ ਮੌਕੇ ਦੇ ਰਹੀ ਏ। ਨਵੇਂ ਅਤੇ ਛੋਟੇ ਪੱਧਰ 'ਤੇ ਉਦਯੋਗ ਲਗਾਉਣ ਦੇ ਲਈ ਜਿਵੇਂ ਮਸ਼ੀਨਾਂ, ਡਿਜੀਟਲ ਸਾਧਨ ਪ੍ਰਦਾਨ ਕਰਨ ਲਈ ਸਰਕਾਰ ਦੇ ਵੱਲੋਂ ਕਈ ਯੋਜਨਾਵਾਂ ਚਲਾਈਆਂ ਗਈਆਂ ਨੇ। ਇਹਨਾਂ ਯੋਜਨਾਵਾਂ ਤੋਂ ਲਾਹਾ ਲੈਂਦੇ ਹੋਏ ਨੌਜਵਾਨ ਪੀੜ੍ਹੀ ਜਾਂ ਕੋਈ ਉਦਮੀ ਛੋਟੇ ਪੱਧਰ 'ਤੇ ਆਪਣਾ ਕੰਮ ਸ਼ੁਰੂ ਕਰ ਸਕਦਾ ਏ। ਨੌਜਵਾਨਾਂ ਦੇ ਸਿਰ 'ਤੇ ਜਦੋਂ ਕੰਮ ਕਰਨ ਦਾ ਜਨੂੰਨ ਸਵਾਰ ਹੋਵੇ ਤਾਂ ਫਿਰ ਉਹ ਕੁਝ ਵੀ ਕਰ ਗੁਜ਼ਰਦੇ ਨੇ। ਭਾਵੇਂ ਉਹ ਕੰਮ ਕਰਨ ਦਾ ਜਜ਼ਬਾ ਹੋਵੇ ਜਾਂ ਫਿਰ ਪਿਆਰ ਮੁਹੱਬਤ ਦੀ ਗੱਲ, ਫਿਰ ਤਾਂ ਇਨਸਾਨ ਨੂੰ ਕੁਝ ਸੁੱਝਦਾ ਨਹੀਂ। ਅਤੇ ਗਾਇਕ ਗੁਰਦਾਸ ਮਾਨ ਆਪਣੇ ਸੁਫੀਆਨਾ ਕਲਾਮ 'ਚ ਇਸ਼ਕ ਹਕੀਕੀ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ। ਤੇ ਆਓ ਫਿਰ ਸੁਣਦੇ ਹਾਂ ਨੀ ਮੈਂ ਕਮਲੀ ਯਾਰ ਦੀ ਕਮਲੀ।

0: ਨਾਲ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਸ਼ਲਸ ਦੇ ਰਾਸ਼ਟਰੀ ਦਿਵਸ ਦੇ 50 ਸਾਲਾ ਸਮਾਰੋਹ ਵਿਚ ਸ਼ਾਮਲ ਹੋਣ ਲਈ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ ਤੇ ਨੇ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਕਿਸੇ ਵੀ ਅਰਥ ਵਿਵਸਥਾ ਦੀ ਤਾਕਤ ਉਸਦੇ MSME ਸੈਕਟਰ ਦੇ ਯੋਗਦਾਨ ਵਿਚ ਹੈ ਤੇ ਭਾਰਤ ਦੇ ਕਿਦੰਬੀ ਸ੍ਰੀਕਾਂਤ, ਰੌਣਕ ਚੌਹਾਨ ਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਵਿਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀ ਫਾਈਨਲ ਚ ਪਹੁੰਚ ਗਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ ਤੇ ਨੇ। ਉਹ ਸੈਸ਼ਲਸ ਦੇ ਰਾਸ਼ਟਰੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹ ਵਿਚ ਮੁੱਖ ਮਹਿਮਾਨ ਹੋਣਗੇ। ਸ੍ਰੀ ਮੋਦੀ ਪਹਿਲਾਂ 2015 ਵਿਚ ਸੈਸ਼ਲਸ ਗਏ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਮੁੰਦਰੀ ਫੌਜ ਦੇ 2 ਜਹਾਜ਼ਾਂ ਸਮੇਤ ਭਾਰਤੀ ਰੱਖਿਆ ਬਲ ਦੀ ਇਕ ਟੁਕੜੀ ਗੋਲਡਨ ਜੁਬਲੀ ਸਮਾਰੋਹ ਵਿਚ ਹਿੱਸਾ ਲਏਗੀ। ਦੌਰੇ ਦੌਰਾਨ ਸ੍ਰੀ ਮੋਦੀ ਸੈਸ਼ਲਸ ਦੇ ਰਾਸ਼ਟਰਪਤੀ ਡਾ ਪੈਟ੍ਰਿਕ ਹਰਮਨੀ ਨਾਲ ਗੱਲਬਾਤ ਕਰਨਗੇ ਤੇ ਦੋਹਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨਗੇ। ਆਪਸੀ ਹਿੱਤ ਦੇ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵੀ ਚਰਚਾ ਕੀਤੀ ਜਾਏਗੀ।